0: ਡਾਊਨਲੋਡ ਲਾਈਕਾ ਰੇਡੀਓ ਪੰਜਾਬੀ ਲਾਈਕਾ ਰੇਡੀਓ ਮੋਬਾਈਲ ਐਪ ਤੇ ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ
1: Hey, this is Riz Khan and I'm taking you home on drive. Weekdays 4 till 7 p.m. at Leica Radio Greater Manchester.
2: Artist of the Week is brought to you by our new podcast, Leica Extra. Stream it now and be a part of the conversation.
3: So, just like I told you, Artist of the Week is Aftab Shivdasani.

ਡਾਊਨਲੋਡ ਲਾਈਕਾ ਰੇਡੀਓ ਪੰਜਾਬੀ ਲਾਈਕਾ ਰੇਡੀਓ ਮੋਬਾਈਲ ਐਪ ਤੇ ਲਾਈਕਾ radio.com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ ਡਾਊਨਲੋਡ ਦ ਲਾਈਕਾ ਰੇਡੀਓ ਮੋਬਾਈਲ ਐਪ ਲਿਸਨ ਲਾਈਵ ਐਂਡ ਲਿਸਨ ਬੈਕ ਟੂ ਯੋਰ ਫੇਵਰੇਟ ਸ਼ੋਜ਼ ਥਿਸ ਇਜ਼ ਦ ਲਾਈਕਾ ਰੇਡੀਓ ਨੈਟਵਰਕ You heard. The Leica Group, consisting of Leica Radio and Leica Gold, is once again the number one Asian commercial group in Greater London. Advertise today across our four stations on 0161 250 8222 or sales@leicamedia.co.uk. Anissa Nasir with The Big Show, weeknights from 7 p.m.